0: ਸਨੀ ਦੇ
1: ਇਟ ਇਜ਼ ਅ ਸਨੀ ਡੇ
0: ਉਹ ਸਨੀ ਸ਼ੇਡਸ ਦੇ ਯਾਰ
1: ਯਾਰ ਸੌਰੀ
0: ਔਰ ਫਿਰ ਮਿਲਾ ਤੁਲਸੀ ਨੂੰ
1: ਕਿੱਥੇ ਹੈ ਬ੍ਰੋ ਮੇਰੀ ਤੁਲਸੀ ਕੁਮਾਰੀ ਕੋਈ ਅਤਾ ਪਤਾ ਹੈ ਹੀ ਨਹੀਂ ਯਾਰ